0: こんにちは。はじめまして。私はスヨグバーヴェ。
1: 私はスドニャバーヴェ。
2: 初でほジャパニー話でとなつ、アプリオロコロンデナレ、スヨグバーヴェ、アニスドニャバーヴェ。ヘレタナグリカルサディア、ジャパンマテカマニビタラハタヘ。ジャパンサディナンディンジュヴァン、ティトリー、サンスクルティ、アニローズガラチャ、サンディ、ヤヴィシェ、テンジャシー、アナガマグドミアニケレリバチタパネクラハト、インダダダヌシャ、ヤカリクラマト、ブドハディナンカテヴィ、サプテンバドナザー、サービスロジー、サカイ、サディノバスタ、アカシワニチャ、レタナグリケンラバー、ヤサティ、ショテホティウンカラ1143 kHz वर किंवा 101.5 MHz या FM वाहिनीवर किंवा News on AIR या लाइव मोबाइल ऐप वर।
3: श्रोते हो, आज रात्री 10 वाजता जपान इथं आयोजित करण्यात आलेल्या 20व्या आशियाई क्रीडा स्पर्धा 2024 च्या अनुषंगाने स्पर्धेच्या दैनंदिन घडामोडींचा आढावा घेणारा कार्यक्रम मुंबई केंद्रावरून प्रसारित होईल। आम्ही सहक्षेपित करणार आहोत आज रात्री 10 वाजता।